ਲੋਕ ਰੰਗ ਕਾਰਜਕ੍ਰਮ ਸੁਣਨ ਵਾਲੇ ਸਾਰਿਆਂ ਸਰੋਤਿਆਂ ਜੋ ਭਾਵਨਾ ਕਤਨਾ ਦੀ ਰਾਮ ਰਾਮ ਬਈ ਸਰੋਤਿਓ ਅੱਜ ਵੀ ਆਹਾਂ ਤੁਹਾਂ ਲਈ ਛੇੜ ਛੇੜ ਬਾਂਕੇ ਜਿਹੇ ਲੋਕ ਗੀਤ ਲਈ ਕਰੀ ਹਾਜ਼ਰ ਹੋਈ ਗਏ ਹੋ ਤਾਂ ਆਵਾ ਕਾਰਜਕ੍ਰਮ ਦੀ ਸ਼ੁਰੂਆਤ ਕਰੀ ਲੈਂਦੇ ਹਨ ਕਨੇ ਸੁਣਦੇ ਹਨ ਇਹ ਲੋਕ ਗੀਤ।

0: श्रोतों इसी गीत के साथ आज का सफर सुहाने गाने नए पुराने अब यहीं पर समाप्त होता है। आकाशवाणी का ये हमीरपुर केंद्र एफ एम बैंड 101.8 मेगाहर्ट्ज पर शाम के 6:30 हुए हैं। लीजिए अब सुनिए कार्यक्रम खेती बाड़ी।
1: हां जी गुलाबो आइया
2: चलिपो करा जोन में रात लगी दी होन करो नि जाना अज
1: ओ बस दिख ए एक डाल ही रिग्यो ना
2: हां
1: लेई सट्टी लेई ना होन आई जाने रखी थी मैं
2: सट्टी बैठी मैला
1: हां सट्टी लियो ई बेली आऊं ना होन
2: हां
1: ओ मिये दूरा दा खेतर है एक ना मैं बोलना पे दिख बरखा भी बीच बीच ओ दिया भी है ना
2: हां आज याद काले काले
1: हां कने आज मौसम भी खरा था पे कमाणे भी खरा है ना निपटेरी लिया काम दूरे दा पे उन जाली बरखा वर्गी जाली भाई देना
2: भाई दिखना तापमान दा कोई पता नहीं लगा दा कदी बद कदी घट पर आज दिख ज्यादा ते ज्यादा तापमान रही है 32 डिग्री ना कने घट ते घट रही है 21 डिग्री पे दिख थोड़ा जिया फर्क जिया है तापमान च पे गया
1: हाँ फर्क हा पे आ कने दिख आज जिया हुआ भी चली कुदी कुदी दिख पे बरखा भी खरी होगी इतनी तई हो छिट्टे छिट्टे ना पर मिये उस पारली बोबो ही बोले कुत की गई ही है तो तिथि बोले पे खरी ओ ये पे बरखा
2: दिखना ए बेक्या छेक्या जे है बरखा कुती भी ओ याद भी पर दे ना एथी नहीं होंगी मैं और ती सही थोड़ियां ठंडियां हुआ था चगिंगला मौसम ची ता बदलाव आई अंगा थोड़ा जे आ
1: ना सह तू ठीक बोला ही मौसम च बदलाव आई अंगा पर मिंज तेरे हथ सुजा किस की क्या पकड़े ते
2: ओ मे ए चलाई दे मैं रसायन
1: हां
2: ए लंदे उन काला है गला दिया था थी अपने किसान कने बागवान पाए बैन जो पे बीज ऐसे उपचारित कर लेने फिर मैं बोला आऊं भी ले यांदी पे थोड़े जे फिर बीज ऐसे पाए दाएं बांका करने उपचारित करना फिर खेत रम मैं ताई बाणा ए बे प्रतिज्ञ सुज्जी कुती गया मैं तो चोला बड़ा काना ले दे इस वास्ते
1: खरा सुज्जा मिंजे पे डब्बा जे तक पता नहीं क्या चलाया पर दुए पास से तो सब्जी पकड़ी हो ए खरा कित्या पे अलग अलग चीजा पकड़िया
2: ना पाई गया ए जे रसायन होंगे ना पाई ये बड़े खतरनाक होंगे पर यह तो दाएं संभालने रखना पौधे घरे भी मैं जाए ने अलमारिया च पाने कने जंदा देना लाई फिरे
1: हाँ दिख ऐ ताली डब्बा बांधी ते सब्जी आला चोला लग पकड़े ना दुए हथे ए डब्बा अस लग पकड़े आ इं कई बार यहां सोचते ना पे बांधी तो है पे लै कुतू खुली आना कने कट्ठे ही करी दें कई बार पे जिया ले आने कट्ठे ही तेड़ा नहीं करना चाहिए खरा कित्या ते
2: ना पाई मैं तो दिख खरीदने ते पहले भी विशेषज्ञ ते जे अस पूरी जानकारी ली पे कीटनाशक जे संजुक दे खरीदना चाहिए है भी पूरी जानकारी ले भी फिर जेड़ी विश्वसनीय विक्रेता होंगे ना तिना तेज ऐसा मैं रसायन खरीदने लंदे पाई गए नहीं चलदियाँ फिर दिया दुकाना ते खरीदी लैने भी आना
1: कहना मिंजो लगता पी ते पूरी सील जी ऐसा चेक करी ने लंदी होनी पे कुती ते पैकेट जे है या जेड़ा भी ते लंदा ना डब्बा पे कुती ते कटे फटे ता नहीं है
2: ना पाई देड़ी ता मैं बड़ी निगरानी रख दी भी ना चीजा पर ना पे सील बन दी कोई चीज जे ही सह लैनी ताकि गां ती हदा इस्तेमाल जे ऐसा टंगा ने होयो कने पाई इस पर तरीक भी दिखी लैना चाहिंदी कुती एक्सपायर ही नहीं चक्की ने ले आंदी हो सह साथ ते पहले दिख दी आऊं
1: इस मामले च तो गुलाबो बड़ी चेतन है ना सारिया चीजा जी ऐसे दिखी लिया होनिया है ना जितनी कर जरूरत है उतना करी खरीदी ने लिया ही पे है ना ए नहीं पे मता ही लेन दा कई बार जी ऐसा सस्ता मिल लिया या ज्यादा मिल लिया था पे लेन दा ता जितनी कर जरूरत है उतनी कर चीज ले आना चाहिंदी है ना
2: देखना बोबो पहले तो ये खतरनाक चीजा ही ना ते लगदा डर
1: हाँ
2: पे कुछ ही आने सियाने दे हथे आई गई ये चीजा तो नुकसान हो सकता कुछ माला दे संपर्क च आई ता नुकसान हो जाना ता जितनी जरूरत हो तितनी चीज ऐसे लियादी भी कहीं दिख डब्बा लंदे ना मैं ये अलोए दा तो मैं दिखी लिया पे इस पर कुती जंग ता नहीं लगी दा भी आया या कुती ते डब्बा जे ऐसे खराब ता नहीं आ कने इस पर पर्चा जे आगास है लगी दा या नहीं लगी दा क्योंकि इस पर्चे पर पाई सारी जानकारी लिखी दी हुंदी ते जे पर्चा नहीं हो ना ता नहीं खरीदी दी हूं कोई भी कीटनाशक दवाई
1: खरा कर दी बोबो दिख पे खरीदे टाइम जेड़ियां सावधानियां बरतना चाहिंदियां ना कने घरे लियोंदे टाइम सावधानियां जेड़ियां बरतनियां सै ता तू बरता दी है पर जाली जी ए रखनी ना हा चीजा ताली भंडारित करनी आ ताली भी हां जो कुछ सावधानियां जैसे है बरतना चाहिदियां ए चीजा मन ने बची गईयां ना थोड़ियां बहुत तहां दियां पे रखी दियां उरे परे कई बेरी जी ऐसा जियां छोटे बच्चे न्याणे स्याणे जे ऐसा पे इने जो ले लंदे कई बेरी नहीं पता हुंदा है ना ता पे तिना दी पहुंचते दूर रखना चाहिदियां ए चीजा
2: पाए देखना तिया जे इस्तेमाल कर लिया इन चीजा दा ना फिर जरा जरा चीजा बची आंदिया भी हैं तो तिना जो भी अस संभाल संभाल रखते जानते पता नहीं केडी कर महंगी चीज ही नुकसान हो सकता तो अगर ਜ਼ਿਆਦਾ ਬਚੀਏ ਤਾਂ ਚਲੋ ਹਾਂ ਸੰਭਾਲਣੇ ਰੱਖੀ ਲੈਣ ਕਨੇ, ਅਗਰ ਕੁਤੀ ਇੱਕ ਚਮਚ ਅੱਧਾ ਚਮਚ ਬਚਾ ਤਾਂ ਇਸ ਵਾਸਤੇ ਇਹਨਾਂ ਦਾ ਢੇਰ ਡਬੂਆਂ ਦਾ ਅੰਦਰ ਨਹੀਂ ਲਾਉਣਾ ਚਾਹੀਦਾ, ਕੁਤੀ ਖੱਡਾ ਬਣਾਉਣਾ, ਫਿਰ ਤਿੱਥੀ 'ਚ ਆ ਸਾ ਬੰਜਰ ਜ਼ਮੀਨਾਂ 'ਚ ਦਵਾਈ ਦੇਣੀਆਂ ਤਾਂ ਕਿ ਪਸ਼ੂਆਂ ਦੇ ਸੰਪਰਕ 'ਚ ਵੀ ਇਹ ਨਹੀਂ ਆਉਣ ਕਨੇ। ਇੱਕ ਗੱਲ ਹੋਰ ਬੜੀ ਧਿਆਨ ਰੱਖਣੀ ਵੀ ਤਲ ਵੀ ਇਹਨਾਂ ਦਾ ਇਸਤੇਮਾਲ ਕਰਨਾ ਤਾਂ ਇੱਕ ਪਾਣੀਆਂ ਦੇ ਭਣਿਆਂ ਧੋਣ ਖੂਹ ਬੌੜੀਆਂ ਹੋਣ ਤਿੰਨਾਂ ਨੀੜਿਆਂ 'ਚ ਆ ਸਾ ਇਹਨਾਂ ਦਾ ਰਸਾਇਣਾਂ ਦਾ ਨਾ ਤਾਂ ਇਸਤੇਮਾਲ ਕਰਨਾ ਨਾ ਤਿੰਨਾਂ ਖੂਹ ਆਪਣੇ ਆਉਂਦਾ, ਪਰ ਇਹਨਾਂ ਦੇ ਜਿਹੜੇ ਉਪਕਰਨ ਹੁੰਦੇ ਆ ਇਹ ਯੂਜ਼ ਕੀਤੇ ਸਹਿ ਧੋਣੇ ਨਾ ਹੀ ਤਾਂ ਤਿੱਥੀ ਇਹਨਾਂ ਰਸਾਇਣਾਂ ਵਾਲੇ ਕੱਪੜੇ 'ਚ ਸਹਿ ਧੋਣੇ ਵੀ।
1: ਹਾਂ ਇਹ ਵੀ ਖਰਾ ਗਲਾਇਆ ਬਹੁਤ ਬਹੁਤ ਹੈ ਕਹਿੰਦੇ ਜਾਲੀ ਜੀ ਹਾਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਨਾ ਉਸ ਟਾਈਮ ਵੀ ਸਾਵਧਾਨੀਆਂ ਜੇ ਜ਼ਰੂਰ ਵਰਤਣਾ ਚਾਹੀਦੀਆਂ ਵੀ ਜਿਹੀਆਂ ਜੀ ਤੂੰ ਬੋਲਾ ਸੀ ਨਾ ਮੈਂ ਪਰਚਾ ਕਰਨ ਲੱਗੇ ਹੋਆ ਤਾਂ ਹੀ ਮੈਂ ਡੱਬਾ ਲਿਆਉਂਦੀ ਨਾ ਤਾਂ ਵੀ ਤਿਸ ਪਰ ਦੇਖ ਵੀ ਕੁਛ ਚੀਜ਼ਾਂ ਜੇ ਸਾਵਧਾਨੀਆਂ ਲਿਖੀਆਂ ਆਉਂਦੀਆਂ ਵੀ ਦਿਸ਼ਾ ਨਿਰਦੇਸ਼ ਤਾਂ ਸਹਿਹਾਂ ਜੋ ਠੀਕ ਢੰਗ ਨਾਲ ਪੜ੍ਹੀ ਲੈਣਾ ਚਾਹੀਦੇ ਕਹਿੰਦੇ ਉਸ ਤਰੀਕੇ ਨੇ ਫਿਰ ਇਹਨਾਂ ਦਾ ਇਸਤੇਮਾਲ ਜੇ ਅਸੀਂ ਕਰਨਾ ਚਾਹੀਦਾ ਨਾ ਦਵਾਈ ਦਾ
2: ਬਿਲਕੁਲ
1: ਕਹਿੰਦੇ ਸਰੀਰ ਜੋ ਵੀ ਠੀਕ ਢੰਗ ਨਾਲ ਵੀ ਟੱਕੀ ਲੈਣਾ ਚਾਹੀਦਾ।
2: ਹਾਂ ਪੂਰੇ ਕੱਪੜੇ ਪਹਿਨਣਾ ਚਾਹੀਦੇ ਬੂਟ ਜੇ ਇਸ ਜੋ ਪੂਰੇ ਪਹਿਨਣਾ ਚਾਹੀਦੇ ਕਈ ਵਾਰ ਘੁਟਨੇ ਤੱਕ ਜੇ ਇਸ ਬੂਟ ਜੋ ਮਿਲੀ ਜਾਂਦੇ ਸਹਿਲੇ ਲੈਣਾ ਚਾਹੀਦੇ ਹੱਥਾਂ ਪਰ ਦਸਤਾਨੇ ਜੇ ਰਬੜਾ ਦੇ ਸਿਆਹ ਜੋ ਪਹਿਨੇ ਲੈਣਾ ਚਾਹੀਦੇ ਕਹਿੰਦੇ ਆਖੀ ਪਰ ਵੀ ਬਾਈ ਚਸ਼ਮਾ ਜੇ ਆ ਸਿਆਹ ਲਗਾਏ ਲੈਣਾ ਕਿਉਂਕਿ ਇਸ 'ਤੇ ਬੁੜਬੜ ਤੇਜ਼ ਦੇ ਝਾੜ ਦੇ ਜਾਂਦੀ ਆਖੀ ਜੋ ਹੈ ਨਾ ਤਾਂ ਸਹਿ ਵੀ ਪਾਏ ਲੈਣਾ ਕਹਿੰਦੇ ਪਾਏ ਮੂੰਗਾ ਮਾਸਕ ਜੇ ਆ ਸਾ ਜ਼ਰੂਰ ਲਾਏ ਲੈਣਾ ਵੀ ਆਇਆ।
1: ਹਾਂ ਕਹਿੰਦੇ ਜਿਤਨੀ ਜ਼ਰੂਰਤ ਹੋਇਆ ਉਤਨਾ ਹੀ ਘੋਲ ਤਿਆਰ ਕਰਨਾ ਚਾਹੀਦਾ ਕਹਿੰਦੇ ਜਾਲੀ ਜੇ ਛਿੜਕਾਵ ਕਰਨਾ ਨਾ ਤਾਂ ਉਸ ਟਾਈਮ ਤਾਂ ਕੁਛ ਵੀ ਖਾਣਾ ਪੀਣਾ ਨਹੀਂ ਚਾਹੀਦਾ, ਮਤਲਬ ਜਿਵੇਂ ਤਿਆ ਵੀ ਲੱਗਿਆ ਨਾ ਤਾਂ ਵੀ ਪਾਣੀ ਵੱਧ ਅੱਛੀ ਪੀਣ।
2: ਹਾਂ ਭਾਈ ਖਾਣੇ ਪੀਣੇ ਦੀਆਂ ਕੁਛ ਚੀਜ਼ਾਂ ਦਾ ਇਸਤੇਮਾਲ ਜੇ ਅਸੀਂ ਨਹੀਂ ਕਰਨਾ ਚਾਹੀਦਾ ਕਹਿੰਦੇ ਘੋਲ ਬਣਾਉਂਦੇ ਟਾਈਮ ਜੇ ਅਸੀਂ ਇਹ ਧਿਆਨ ਰੱਖਣਾ ਵੀ ਤਿਤਨੀ ਜੇ ਮਾਤਰਾ ਦਵਾਈ ਦੀ ਦੱਸੀ ਦੀ ਉਹ ਤਿਤਨੀ ਦਵਾ ਪਾਣੀ ਕਹਿੰਦੇ ਤਿਤਨੀ ਮਾਤਰਾ ਜੇ ਪਾਣੀਆਂ ਦੀ ਦੱਸੀ ਦੀ ਉਹ ਤਿਤਨੀ ਮਾਤਰਾ ਪਾਣੀਆਂ ਦੀ ਪਾਣੀ ਵੀ ਆਹਾਂ ਇਹ ਧਿਆਨ ਰੱਖਣਾ ਭਾਈ ਆਹਾਂ ਦਵਾਈ 'ਚ ਪਾਣੀ ਪਾਉਣਾ ਪਾਣੀਆਂ 'ਚ ਦਵਾ ਨਹੀਂ ਪਾਣੀ
1: ਇਹ ਗੱਲਾਂ ਵੀ ਖਿਆਲ ਰੱਖਣਾ ਕਹਿੰਦੇ ਜਾਲੀ ਜੀ ਛਿੜਕਾਵ ਕਰਨਾ ਨਾ ਉਸ ਟਾਈਮ ਵੀ ਹਾਂਜੀ ਸਾਵਧਾਨੀ ਵਰਤਣਾ ਚਾਹੀਦੀ ਵੀ ਇਹ ਦੇਖੀ ਲੈਣਾ ਚਾਹੀਦਾ ਕਿ ਜਿਹੜੇ ਸਪਰੇਅ ਕਰਨ ਵਾਲਾ ਪੰਪ ਹੈ ਨਾ ਸਾ ਠੀਕ ਹੈ ਸਹੀ ਦਿਸ਼ਾ 'ਚ ਚੱਲਾ ਦਾ ਕਿ ਨਹੀਂ ਚੱਲਾ ਦਾ।
2: ਬਿਲਕੁਲ ਕਹਿੰਦੇ ਕਈ ਵਾਰ ਕਿਆ ਹੁੰਦਾ ਵੀ ਪੰਪ ਠੀਕ ਨਹੀਂ ਚੱਲਦਾ ਵੀ ਤਾਂ ਤੀਦਾ ਜਿਹੜਾ ਨੋਜ਼ਲ ਹੁੰਦਾ ਤਿਸ ਚੋਂ ਮੂੰਹ ਨੇ ਜੇ ਅਸੀਂ ਖਿੰਚਣਾ ਲੱਗੀ ਪਾਉਂਦੇ ਵੀ ਹਨ ਜਾਂ ਫੂਕ ਮਾਰੀ ਨੇ ਜੇ ਅਤੀ ਉਹ ਖੋਲਣ ਦੀ ਕੋਸ਼ਿਸ਼ ਕਰਦੇ ਤਾਂ ਇਹ ਗਲਤੀ ਜੇ ਅਸੀਂ ਕਦੀ ਨਹੀਂ ਕਰਨੀ ਵੀ ਪਈ ਹੈ ਨਾ।
1: ਇਸ ਵਾਸਤੇ ਜਿਹੀਆਂ ਪਤਲਾ ਜਿਹਾ ਕੋਈ ਤਾਰ ਲੈ ਲਿਆ ਜਾਂ ਪਿੰਨ ਲੈ ਲਈ ਤਿਸ ਦਾ ਪ੍ਰਯੋਗ ਜੇ ਅਸੀਂ ਕਰਨਾ ਚਾਹੀਦਾ। ਕਹਿੰਦੇ ਜਿਸ ਟਾਈਮ ਖੇਤਰ 'ਚ ਮਧੂਮੱਖੀਆਂ ਦੀ ਸੰਖਿਆ ਜ਼ਿਆਦਾ ਹੋਵੇ ਨਾ ਉਸ ਟਾਈਮ ਛਿੜਕਾਵ ਨਹੀਂ ਕਰਨਾ ਚਾਹੀਦਾ।
2: ਬਿਲਕੁਲ ਕਹਿੰਦੇ ਹਵਾ ਦਾ ਰੁੱਖ ਵੀ ਅਸੀਂ ਜੋ ਦੇਖੀ ਲੈਣਾ ਚਾਹੀਦਾ ਵੀ ਹਵਾ ਦਾ ਰੁੱਖ ਕੁਛ ਸਾਈਡਾਂ 'ਚ ਆ ਤਾਂ ਹੀ ਅਸੀਂ ਛਿੜਕਾਵ ਕਰਨਾ। ਕਹਿੰਦੇ ਇੱਕ ਗੱਲ ਇਹ ਧਿਆਨ ਰੱਖਣੀ ਵੀ ਅੰਬਰਖਾ ਵੀ ਦੇਖੀ ਲੈਣਾ ਵੀ ਵਰਖਾ ਤਾਂ ਨਹੀਂ ਪਾਉਣ ਵਾਲੀ।
1: ਹਾਂ
2: ਕਈ ਵਾਰ ਅਸੀਂ ਕਿਆ ਕਰਦੇ ਵੀ ਬਦਲੋਖ ਹਵਾ ਦਾ ਤਾਂ ਧੁੱਪਾਂ 'ਤੇ ਬਚਣ ਖਾਤਰ ਅਸੀਂ ਕਿਆ ਕਰਦੇ ਵੀ ਬਦਲੋਖ 'ਚ ਫਟਾਫਟ ਜਾਣਾ ਕਹਿੰਦੇ ਰਸਾਇਣਾਂ ਦਾ ਛਿੜਕਾਵ ਕਰਨਾ ਕਹਿੰਦੇ ਆਈ ਜਾਣਾ। ਫਿਰ ਅੱਲੀ ਸਵਾਲੀ ਵਰਖਾ ਹੋਈ ਆਏ ਤਾਂ ਹੈ ਦਵਾਈ ਜੇ ਇਸ ਰੂੜੀ ਆਉਂਦੀ ਵੀ ਤਾਂ ਇਹਦਾ ਕੋਈ ਫਾਇਦਾ ਜੇ ਐਸੇ ਖੇਤਰਾਂ 'ਚ ਨਹੀਂ ਹੁੰਦਾ।
1: ਬਿਲਕੁਲ ਮਤਲਬ ਸਹਿ ਫਰਕ ਹੀ ਨਹੀਂ ਪਾਉਂਦਾ ਫਿਰ ਜਿਹੜਾ ਜੀ ਹਾਂ ਛਿੜਕਾਵ ਕੀਤੇ ਹੁੰਦਾ ਨਾ ਮਤਲਬ ਹਾੜਾ ਇੱਕ ਤਰ੍ਹਾਂ ਦਾ ਸਹਿ ਵੇਸਟੇਜ ਹੀ ਹੋਈ ਕਹਿੰਦੇ ਛਿੜਕਾਵਾਂ ਤੋਂ ਬਾਅਦ ਵੀ ਕੁਛ ਸਾਵਧਾਨੀਆਂ ਜਿਸੇ ਹਾਂਜੀ ਜ਼ਰੂਰ ਵਰਤਣਾ ਚਾਹੀਦੀਆਂ ਵੀ ਜਿਹੀਆਂ ਆਹਾਂ ਛਿੜਕਾਵ ਕੀਤੇ ਆ ਨਾ ਕਹਿੰਦੇ ਭਾਂਡੇ ਟਿੰਡੇ ਜਿਹੜੇ ਹੈ ਲਗਾਏ ਹੁੰਦੇ ਨਾ ਤਾਂ ਸਹਿ ਠੀਕ ਢੰਗ ਨਾਲ ਧੋਣਾ ਚਾਹੀਦੇ ਜਿਹੀਆਂ ਜੀ ਤੂੰ ਬੋਲਿਆ ਵੀ ਜਿੱਥੇ ਜੇ ਕੁਤੀ ਪਾਣੀਆਂ ਦਾ ਸਰੋਤ ਹੋਆ ਤਾਂ ਤਿੱਥੇ ਨਹੀਂ ਧੋਣੇ ਅੱਖੇ ਬੱਖੇ ਧੋਣਾ ਚਾਹੀਦੇ ਹਾਂਜੋ ਕਹਿੰਦੇ ਕੱਪੜੇ ਵੀ ਜਿਹੜੇ ਹਾਂ ਪਹਿਨੇ ਹੁੰਦੇ ਸਾ ਧੋਈ ਕੰਨੇ ਠੀਕ ਢੰਗ ਨੇ ਫਿਰ ਉਸ ਤੋਂ ਬਾਅਦ ਆਹ ਕੁਛ ਵੀ ਖਾਈ ਪੀ ਸਕਦੇ ਪਈ।
2: ਬਿਲਕੁਲ ਕਈ ਵਾਰ ਆਹ ਕਿਆ ਕਰਦੇ ਪਈ ਆਹ ਰਸਾਇਣਾਂ ਦਾ ਛਿੜਕਾਵ ਕਰਨੇ ਆਉਂਦੇ ਖੇਤਰੇ ਕਹਿੰਦੇ ਇੱਕਦਮ ਹੀ ਜੇ ਆ ਸਹਿ ਅੰਦਰਾਂ ਚਲੀ ਜਾਂਦੇ ਵੀ ਹਨ ਘਰ ਤਾਂ ਤੀਆਂ ਨਹੀਂ ਕਰਨਾ ਵੀ ਆਇਆ ਪਹਿਲਾਂ ਸਹਿ ਜੇ ਕੱਪੜੇ ਹੁੰਦੇ ਦਿਖਾ ਛਿੜਕਾਵ ਕਰਨ ਵਾਸਤੇ ਇਸਤੇਮਾਲ ਕਰਦੇ ਸਹਿ ਲਾਗੇ ਹੁੰਦੇ ਆਹ ਰੱਖੀਦੇ ਹੈ ਨਾ ਤਾਂ ਬਾਹਰ ਹੀ ਆ ਜੋ ਸਹਿ ਕੱਪੜੇ ਜੇ ਅਸੀਂ ਕੁਤੀ ਸਾਈਡਾਂ 'ਚ ਜੇ ਆ ਸਹਿ ਰੱਖੀ ਦੇਣਾ ਚਾਹੀਦੇ ਖੋਲ੍ਹਣੇ ਜਿਹੜੇ ਉਪਕਰਨ ਇਸਤੇਮਾਲ ਕੀਤੀ ਦੇ ਹੈ ਵੀ ਅਸੀਂ ਜੋ ਇਕੱਠੇ ਕਰਨੇ ਸਾਈਡਾਂ 'ਚ ਰੱਖੀ ਦੇਣਾ ਚਾਹੀਦੇ ਹਦਾਏ ਕਰਨੇ ਸਾਫ਼ ਕਰਨੇ ਉਪਕਰਨ ਵੀ ਧੋਣੇ ਬਣਾਉਣੇ ਫਿਰ ਤਿੱਥੇ ਜੇ ਭੰਡਾਰਿਤ ਗ੍ਰਹਿ ਆਉਣਾ ਕੁਤੀ ਸਟੋਰ ਰੂਮ ਹੁੰਦਾ ਤਿੱਥੇ ਹੈ ਭਾਂਡੇ ਜੇ ਅਸੀਂ ਰੱਖੀ ਦੇਣੇ ਵੀ ਹਨ ਜੁੱਟੇ ਵਗੈਰਾ ਆਪਣੇ ਚਸ਼ਮਾ ਵਗੈਰਾ ਸਾਰੇ ਜੇ ਅਸੀਂ ਤਿੱਥੇ ਸਟੋਰ ਰੂਮਾਂ 'ਚ ਚੀਜ਼ਾਂ ਰੱਖੀ ਦੇਣੀਆਂ ਨਹਾਉਣਾ ਧੋਣਾ ਕੱਪੜੇ ਬਦਲਣੇ ਤਿਸ ਤੋਂ ਬਾਅਦ ਹੀ ਜੇ ਅਸੀਂ ਆਹ ਘਰਾਂ ਅੰਦਰਾਂ ਜੋ ਆਉਣਾ ਕਹਿੰਦੇ ਕਿਸੇ ਵੀ ਚੀਜ਼ਾਂ ਪਰ ਅਗਰ ਆਹਾਂ ਦਵਾਈਆਂ ਦਾ ਛਿੜਕਾਵ ਕਰਦੇ ਸਬਜ਼ੀਆਂ ਪ੍ਰਕਾਰਾਂ ਦੇ ਵੀ ਆਉਣ ਛਿੜਕਾਵ ਤਾਂ ਛਿੜਕਾਵ ਕਰਨ ਤੋਂ ਬਾਅਦ ਲਗਭਗ ਇੱਕ ਡੇਢ ਹਫ਼ਤਾ ਜੇ ਆ ਸਿਆ ਸਬਜ਼ੀਆਂ ਨਹੀਂ ਤੋੜਨੀਆਂ ਵੀ ਹਨ।
1: ਬਿਲਕੁਲ ਕਹਿੰਦੇ ਅਗਰ ਜਿਹੀਆਂ ਮਤਲਬ ਸਬਜ਼ੀਆਂ ਤਿਆਰ ਹਨ ਤਾਂ ਛਿੜਕਾਵ ਤੇ ਪਹਿਲਾਂ ਸੇ ਤੋੜ ਹੀ ਲੈਣਾ ਚਾਹੀਦੀਆਂ ਕਹਿੰਦੇ ਉਸ ਤੋਂ ਬਾਅਦ ਜਿਹੀਆਂ ਜੀ ਤੁਸੀਂ ਬੋਲਿਆ ਨਾ ਵੀ ਹਫ਼ਤਾ ਜਾਂ ਡੇਢ ਹਫ਼ਤਾ ਫਿਰ ਇਹ ਸਬਜ਼ੀਆਂ ਨਹੀਂ ਤੋੜਨੀਆਂ।
2: ਹਾਂ ਕਿਉਂਕਿ ਕੁਛ ਅਵਸ਼ੇਸ਼ ਜੇ ਇਸ ਦਵਾਈਆਂ ਦੇ ਸਬਜ਼ੀਆਂ ਪਰ ਰਹੀ ਜਾਂਦੇ ਵੀ ਹਨ। ਕਹਿੰਦੇ ਅਗਰ ਸਬਜ਼ੀਆਂ ਅਸੀਂ ਖਰੀਦਦੇ ਵੀ ਹਨ ਕਿ ਲਿਆਦੇ ਵੀ ਹਨ ਤਾਂ ਸਬਜ਼ੀਆਂ ਪਹਿਲਾਂ ਦਾਂ ਹੀ ਕਰਨਾ ਚਾਹੀਏ, ਸਭ ਧੋ ਲੈਣੀ ਆ, ਅਤੇ ਇਸ ਤੋਂ ਬਾਅਦ ਹੀ ਹੈ ਬਣਾਉਣੀਆਂ, ਕਹਿੰਦੇ ਤਿੰਨਾਂ ਦਾ ਇਸਤੇਮਾਲ ਕਰਨਾ ਵੀ ਆ, ਕਿਉਂਕਿ ਇਹ ਰਸਾਇਣ ਜੇ ਇਹ ਬੜੇ ਹਾਨੀਕਾਰਕ ਹੁੰਦੇ ਵੀ ਹਨ ਆਉਂਦੀ ਆ ਸਿਹਤੀ ਵਾਸਤੇ।
1: ਕਹਿੰਦੇ ਜ਼ਰੂਰਤ ਹੋਏ ਤਾਂ ਹੀ ਹਾਂਜੋ ਇਹਨਾਂ ਦਵਾਈ ਦਾ ਛਿੜਕਾਵ ਜੇ ਅਸੀਂ ਕਰਨਾ ਚਾਹੀਦਾ, ਜਦ ਤੱਕ ਹਾਂਜੋ ਲੱਗਿਆ ਨਾ ਕਿ ਇਹ ਆਹ ਆਪਣੀ ਸਬਜ਼ੀਆਂ ਜਾਂ ਫਸਲਾਂ ਜੋ ਬਚਾਈ ਸਕਦੇ ਤਾਂ ਹਾਂਜੋ ਇਹਨਾਂ ਰਸਾਇਣਾਂ ਦਾ ਛਿੜਕਾਵ ਜੇ ਅਸੀਂ ਜ਼ਿਆਦਾਤਰ ਨਹੀਂ ਕਰਨਾ ਚਾਹੀਦਾ।
2: ਹਾਂ, ਯਾਨੀ ਅਗਰ ਆਹ ਜੈਵਿਕ ਤਰੀਕੇ ਅਪਣਾਏ ਨੇ ਜੇ ਅਸੀਂ ਫਸਲਾਂ ਜੋ ਬਚਾ ਸਕਦੇ ਤਾਂ ਫਿਰ ਕੀਟਨਾਸ਼ਕਾਂ ਦਾ ਪ੍ਰਯੋਗ ਜੇ ਅਸੀਂ ਹਾਂਜੋ ਘੱਟ ਕਰਨਾ ਚਾਹੀਦਾ। ਪਰ ਦਿਖ ਪਈ ਜਮਨਾ,

0: ਹਾਂ ਇੱਥੇ ਬੀੜ ਪਰ ਬਹਿਣ ਕਦੇ ਛਾਲ ਆਪੇ ਚ ਗੱਪਾਂ ਮਾਰਾ ਦੀਆਂ ਵੀ ਅਨਪੇ ਘਰ ਆਖੋ ਚੱਲੀ ਪਿਆ ਹੁਣ ਕੋਨੇ ਲਈ ਚੱਲ ਤੂੰ ਡੱਲਾ ਹੀ ਹਾ
1: ਆ ਮੀਏ ਚੱਲੀ ਪਾਉਂਦੇ ਨਾ ਹੈ ਨਾ
0: ਹਾਂ ਚੱਕ ਚੱਕ ਡੱਲਾ ਮਜਲੇ ਮਜਲੇ ਚੱਲਦੀਆਂ ਕਹਿੰਦੇ ਗੱਪਾਂ ਵੀ ਮਾਰਦੀਆਂ ਚੱਲਣਾ ਰਸਤਾ ਮੈਨੇ ਭਜਾਉਣਾ
1: ਹਾਂ ਚੱਲ ਚੱਲ ਤਾਂ।

ਸ਼ਰੋਤਿਓ ਹੁਣ ਗੱਲ ਕਰ ਲੈਂਦੇ ਕ੍ਰਿਸ਼ੀ ਮੰਡੀ 'ਤੇ ਪ੍ਰਾਪਤ ਫਲਾਂ ਕਨੇ ਸਬਜ਼ੀਆਂ ਦੇ ਭਾਅ। ਤਾਂ ਅੱਜ ਆਲੂ ਰਿਹਾ 8 'ਤੇ 13 ਰੁਪਈਏ ਪ੍ਰਤੀ ਕਿਲੋ। ਪਹਾੜੀ ਆਲੂ ਦੀ ਗੱਲ ਕਰੀਏ ਤਾਂ ਪਹਾੜੀ ਆਲੂ ਰਿਹਾ 14 'ਤੇ 16 ਰੁਪਈਏ ਪ੍ਰਤੀ ਕਿਲੋ। ਪਿਆਜ਼ ਰਿਹਾ 20 'ਤੇ 22 ਰੁਪਈਏ ਪ੍ਰਤੀ ਕਿਲੋ। ਬੰਦ ਗੋਭੀ ਰਹੀ 14 'ਤੇ 15 ਰੁਪਈਏ ਪ੍ਰਤੀ ਕਿਲੋ। ਘੀਆ ਰਿਹਾ 15 'ਤੇ 20 ਰੁਪਈਏ ਪ੍ਰਤੀ ਕਿਲੋ। ਟਮਾਟਰ ਰਹੇ 14 'ਤੇ 15 ਰੁਪਈਏ ਪ੍ਰਤੀ ਕਿਲੋ। ਅਦਰਕ ਰੇ 150 ਅਤੇ 150 ਰੁਪਈਏ ਪ੍ਰਤੀ ਕਿਲੋ। ਕੱਦੂ ਰਿਹਾ 15 ਅਤੇ 20 ਰੁਪਈਏ ਪ੍ਰਤੀ ਕਿਲੋ। ਕੇਲਾ ਰਿਹਾ 480 ਅਤੇ 550 ਰੁਪਈਏ ਪ੍ਰਤੀ ਡੱਬਾ। ਸੇਬਾਂ ਦੀ ਗੱਲ ਕਰੀਏ ਤਾਂ ਸੇਬ ਰੇ 150 ਅਤੇ 160 ਰੁਪਈਏ ਪ੍ਰਤੀ ਕਿਲੋ। ਅਨਾਰ ਰੇ 220 ਅਤੇ 220 ਰੁਪਈਏ ਪ੍ਰਤੀ ਕਿਲੋ। ਮੌਸਮੀਆਂ ਦੀ ਗੱਲ ਕਰੀਏ ਤਾਂ ਮੌਸਮੀ ਰਹੀ ਅੱਜ 95 ਅਤੇ 100 ਰੁਪਈਏ ਪ੍ਰਤੀ ਕਿਲੋ। ਪਪੀਤਾ ਰਿਹਾ 50 ਅਤੇ 50 ਰੁਪਈਏ ਪ੍ਰਤੀ ਕਿਲੋ। ਕੀਵੀ ਦੀ ਗੱਲ ਕਰੀਏ ਤਾਂ ਕੀਵੀ ਰਹੀ ਅੱਜ 1200 ਅਤੇ 1300 ਰੁਪਈਏ ਪ੍ਰਤੀ ਕਿਲੋ ਪ੍ਰਤੀ ਡੱਬਾ। ਕਨੇ ਅਨਾਨਾਸ ਰਹੀ ਅੱਜ 50 ਅਤੇ 50 ਰੁਪਈਏ ਪ੍ਰਤੀ ਕਿਲੋ। ਅਮਰੂਦਾਂ ਦੀ ਗੱਲ ਕਰੀਏ ਤਾਂ ਅਮਰੂਦ ਰਹੇ 125 ਅਤੇ 130 ਰੁਪਏ ਪ੍ਰਤੀ ਕਿਲੋ। ਮਾਲਟਾ ਰਿਹਾ 150 ਅਤੇ 150 ਰੁਪਏ ਪ੍ਰਤੀ ਕਿਲੋ। ਤਰਬੂਜ਼ ਰਿਹਾ 12 ਅਤੇ 15 ਰੁਪਈਏ ਪ੍ਰਤੀ ਕਿਲੋ। ਖਰਬੂਜਾ ਰਿਹਾ 25 ਅਤੇ 35 ਰੁਪਈਏ ਪ੍ਰਤੀ ਕਿਲੋ। ਤਾਂ ਇਹ ਥੇ ਅੱਜ ਕ੍ਰਿਸ਼ੀ ਉਪਜ ਮੰਡੀਆਂ ਹਮੀਰਪੁਰਾ 'ਤੇ ਆਹਾਂ ਜੋ ਪ੍ਰਾਪਤ ਫਲਾਂ ਕਨੇ ਸਬਜ਼ੀਆਂ ਦੇ ਭਾਅ। ਹਮ ਆਕਾਸ਼ਵਾਣੀ ਕੇ ਹਮੀਰਪੁਰ ਕੇਂਦਰ ਸੇ ਬੋਲ ਰਹੇ ਹੈਂ। ਫਮੈਂਡ 101.8 ਮੈਗਾਹਰਟਜ਼ ਪਰ ਸ਼ਾਮ ਕੇ 7 ਬਜਨੇ ਕੋ ਹੈ। ਅਬ ਸੇ ਥੋੜ੍ਹੀ ਦੇਰ ਮੇਂ ਆਪ ਆਕਾਸ਼ਵਾਣੀ ਕੇ ਦਿੱਲੀ ਕੇਂਦਰ ਸੇ ਸਮਾਚਾਰ ਸੁਣੇਂਗੇ।

0: ਜਮਨਾ ਤੂੰ ਇੱਕ ਗੱਲ ਦੱਸ, ਮੈਂ ਤੇਰੇ ਪਿਓਕੀਆਂ ਕਦੇ ਮੈਂ ਸੁਣਿਆ ਪਏ ਮੇਲਾ ਲੈ ਗਈ ਦਾ ਤੂੰ ਵੀ ਗਈ ਦੀ ਤੂੰ?
1: ਆਮ ਹੀ ਹੈਗੀ ਅਸੀਂ ਮੈਂ ਸੰਜ ਕੀ ਜੀ ਗਈ ਸੀ ਨਾ, ਕਹਿੰਦੇ ਮੀ ਮੈਂ ਸੋਚਾ ਕੋਈ ਨੀ ਆਉਣਾ, ਕਹਿੰਦੇ ਉਹ ਕੱਲੀ ਚੱਲੀ ਪਈ ਉਹ ਮੀ ਜਾਲੀ ਜ ਗਈ ਨਾ ਉੱਥੂ ਤਾਂ ਮਤੇ ਭਾਰੀ ਮਿਲੀ ਏ, ਕਹਿੰਦੇ ਖੂਬ ਰੌਣਕ ਲੱਗੀ ਉੱਥੀ ਭਲਾ।
0: ਅੱਜ ਕੱਲ੍ਹ ਦਿਨਾਂ ਮੈਂ ਮੁਲਖਾਂ ਦਾ ਧੁੱਪ ਆਵਾ ਦਾ ਨਾ, ਤਾਂ ਲੋਕ ਸੰਝਾ ਪਿਆ ਆ ਗਏ ਜੀ, ਆਸੇ ਘਰਾਂ 'ਤੇ ਨਿਕਲਦੇ ਵੀ ਹਨ, ਕਹਿੰਦੇ ਦੇ ਆ ਕੰਮ ਕਾਰ ਮੁਕਵਾਏ ਲੈਣ ਨਾ ਸਾਰੇ, ਫਿਰ ਹੀ ਘਰਾਂ 'ਤੇ ਜਾਣ ਤਾਂ ਘਰਾਂ ਦੇ ਕੰਮਾਂ ਦੀ ਟੈਨਸ਼ਨ ਰਹਿੰਦੀਆਂ ਹੁੰਦੀਆਂ, ਬਹਿਣ ਤਾਂ ਸੋਚਦੀਆਂ ਮੈਂ ਗਾਂ ਦੂਹ ਲੈਂਦੀਆਂ ਹੀ ਫਿਰ ਹੀ ਜਾਂਦੀਆਂ ਹੀ ਪਈ।
1: ਕਹਿੰਦੇ ਮੀਏ ਦਿਖ ਨਾ ਰੌਣਕ ਵੀ ਇਹਨਾਂ ਚੀਜ਼ਾਂ ਨਹੀਂ ਹੁੰਦੀਆਂ, ਮੇਲਿਆਂ 'ਚ ਜਾ ਦੇ ਨਾ, ਹਾਂ ਅੱਜ ਕੱਲ੍ਹ ਮੇਲੇ ਲੱਗੇ ਹੋ ਹਰ ਕੁਤੀ,
0: ਹੋਰ
1: ਕਹਿੰਦੇ ਖੂਬ ਰੌਣਕ ਜੇ ਅਸੀਂ ਉਹਦੀ, ਪਰ ਭਈ ਗਰਮੀ ਬੜੀ ਭਾਰੀ ਹੈ।
0: ਗਰਮੀ ਤਾਂ ਹੈ ਨਾ, ਪਰ ਦਿੱਖ ਤਾਲੀ ਜੇ ਚਾਰ ਰਿਸ਼ਤੇਦਾਰ ਆਪਣੇ ਮਿਲਦੇ ਨਾ ਤਾਲੀ ਪਈ, ਆਹ ਸਾਰੇ ਦੇ ਆਹ ਗਰਮੀਆਂ ਸਰਦੀਆਂ ਭੁੱਲ ਜਾਂਦੇ ਵੀ ਹਨ, ਕਈਆਂ ਕਈਆਂ ਜ਼ਮਾਨਿਆਂ ਬਾਅਦ ਮਿਲਦੇ ਮੇਲੇ ਗੇਲਿਆਂ 'ਚ ਆਪਣੇ ਰਿਸ਼ਤੇਦਾਰਾਂ ਨਾਲ।
1: ਇਹ ਤਾਲੀ ਤਾਂ ਪਈ ਚਿਹਰੇ ਪਰ ਅਲੱਗ ਹੀ ਰੌਣਕ ਜੇ ਅਸੀਂ ਹੋਈ ਜਾਂਦੀ, ਕਹਿੰਦੇ ਇਹਦੀ ਖੁਸ਼ੀ ਮਿਲਦੀ ਨਾ, ਪਰ ਇਹ ਵੀ ਖਰਾ ਲਾਇਆ, ਪਰ ਗਰਮੀਆਂ ਦਾ ਵੀ ਖਿਆਲ ਜੇ ਅਸਾਂ ਰੱਖਣਾ ਚਾਹੀਦਾ। ਦਿੱਖ ਮੈਂ ਇਹੜਾ ਵੀ ਦੇਖਿਆ ਨਾ ਵੀ ਜਿਵੇਂ ਹੁਣ ਮੇਲੇ ਲੱਗੇ ਹੋ ਤਾਂ ਅੱਖਿਆ ਬੱਖਿਆ ਪਰ ਉਹ ਵੀ ਬੜੇ ਲਗਾਏ ਲੋਕਾਂ।
0: ਅੱਜ ਕੱਲ੍ਹ ਮੇਰੇ ਭਰੋ ਲਗਾਉਂਦੇ ਅੱਖੇ ਬੱਖੇ ਕਈਆਂ ਵੀ ਤਾਂ ਦੇਖਿਆ ਹੋਣਾ ਭਈ ਆਹ ਵੀ ਲਗਾ ਦਿੰਦੇ, ਪਰ ਉਹ ਘੜਿਆ ਰੱਖੀ ਦੇ ਇਹਦੇ ਵੀ ਹਨ, ਪੰਛੀਆਂ ਪਾਣੀ ਰੱਖੀ ਦੇ ਇਹਦੇ ਵੀ ਹਨ। ਅੱਜ ਕੱਲ੍ਹ ਤਾਂ ਪਾਣੀ ਪਿਆਣਾ ਜਿਹਾ ਹੈ ਬੜੇ ਪੁੰਨਾਂ ਦਾ ਕੰਮ ਹੁੰਦਾ ਨਾ,
1: ਪਾਣੀ ਹੈ ਬਣਾਇਆ ਹੁੰਦਾ ਨਾ ਮਿੱਠਾ ਪਾਣੀ, ਸਰਬਤ ਜਿਹਾ ਬੜਾ ਸਵਾਦ ਲੱਗਦਾ ਹੈ,
0: ਹੋਰ ਬੜਾ ਬੰਕ
1: ਚਾਏ ਚਾਏ ਨੇ ਕਿੰਨੇ ਪੀ ਆਉਂਦੇ।
0: ਹਾਂ ਕਹਿੰਦੇ ਅਗਰ ਵਿੱਚ ਤੀ ਨਾ ਕਾਲੀ ਮਿਰਚਾਂ ਪਾਈ ਦੀਆਂ ਉਹਨਾਂ ਥੋੜੀਆਂ ਦੇਈਆਂ ਤਾਂ ਮੇਰੇ ਸਵਾਦ ਜੇ ਐਸੇ ਤਾਂ ਹੋਰ ਜੇ ਹੋ ਜਾਂਦਾ, ਨੌਖਾ ਹੀ ਤੀ ਸਰਬਤ ਦਾ ਨਾ। ਪਰ ਇੱਕ ਗੱਲ ਏ ਭਈ ਮੇਲੇ ਗੇਲੇ ਤਾਂ ਇਹ ਜਾ ਦੇਣਾ, ਪਰ ਖਾਣੇ ਪੀਣੇ ਦਾ ਪਾਈ ਹਨ ਜੋ ਧਿਆਨ ਰੱਖਣਾ ਚਾਹੀਦਾ, ਕਈ ਵਾਰ ਇਹ ਤਲੀ ਦੀਆਂ ਚੀਜ਼ਾਂ ਖਾ ਲੈਂਦੇ ਵੀ ਹਨ, ਇਹ ਆਕਰਸ਼ਿਤ ਹੋ ਜਾਂਦੇ, ਜਲੇਬੀਆਂ ਦਿਖੀ ਨਾ, ਪਕੌੜਿਆਂ ਦਿਖੀ ਨਾ, ਫਿਰ ਆਹਦੀਆਂ ਬਹਿਣੀ ਤਾਂ ਕੁਤੀ ਸਮੋਸੇ ਬਣੀ ਦੇ ਹੋਣ ਜਾਂ ਚਣੇ ਬਣੀ ਦੇ ਹੋਣ ਤਾਂ ਆਖਾਂ ਬੜੀਆਂ ਭਾਰੀ ਦੌੜਦੀਆਂ ਹੈ।
1: ਹਾਂ ਖਾਣ ਦੀਆਂ ਚੀਜ਼ਾਂ ਤਾਂ ਦੇਖੋ ਬਥੇਰੀਆਂ ਆਉਂਦੀਆਂ ਨਾ ਮੇਲੇ 'ਚ, ਪਰ ਖਾਣਾ ਪੀਣਾ ਜੇ ਸਹਿ ਦਿੱਖੀ ਸੋਚੀ ਨੇ ਖਾਣਾ ਚਾਹੀਦਾ ਅੱਜ ਕੱਲ੍ਹ ਨਾ,
0: ਬਿਲਕੁਲ,
1: ਕਿਉਂਕਿ ਅੱਜ ਕੱਲ੍ਹ ਪਚਦੀਆਂ ਵੀ ਇਹ ਚੀਜ਼ਾਂ ਘੱਟ ਹਨ, ਤਲੀਆਂ ਪੁਣੀਆਂ ਚੀਜ਼ਾਂ।
0: ਹਾਂ ਕਹਿੰਦੇ ਦੇ ਗੱਲ ਏ ਭਈ ਖਾਣਾ ਪੀਣਾ 'ਚ ਤਾਂ ਧਿਆਨ ਰੱਖਣਾ ਹੀ ਹੈ, ਪਰ ਇੱਕ ਗੱਲ ਅਗਰ ਆਹ ਬਾਹਰ ਕੁਤੀ ਮੇਲੇ ਗੇਲੇ ਜਾ ਦੇ ਤਾਂ ਸਾਫ਼ ਸਫਾਈ ਦਾ ਹੰਝੋ ਜੀ ਅਸੀਂ ਧਿਆਨ ਰੱਖਣਾ ਚਾਹੀਦਾ।
1: ਬਿਲਕੁਲ ਠੀਕ ਲਾਇਆ, ਬਹੁਤ ਹੈ ਭਈ ਦਿਖ ਨਾ ਖਾਂਦੇ ਪੀਂਦੇ ਆਹ ਜਿਵੇਂ ਸਮੋਸੇ ਖਾ ਦੇ ਆ ਪਕੌੜੇ ਖਾ ਦੇ ਤਾਂ ਪਲੇਟਾਂ ਜੇ ਸਹੂਰੇ ਪਰੇ ਸਟੀ ਦੇ
0: ਕੂੜਾ ਕੁਤੀ ਵੀ ਕੀਤਾ
1: ਤਾਂ ਫਿਰ ਤੇੜਾ ਨੀ ਕਰਨਾ, ਜਿਹੜੀ ਵੀ ਦੁਕਾਨ ਲਗਾਈ ਹੁੰਦੀ ਨਾ ਤਿਨਾਂ ਰੱਖੇ ਹੁੰਦੇ ਡਸਟਬਿਨ ਵੀ, ਅੱਜ ਕੱਲ੍ਹ ਤਾਂ ਮੈਂ ਇਹ ਵੀ ਦੇਖਿਆ ਭਈ ਸਾਰਾ ਹਰ ਕੁਤੀ ਜੇ ਐਸਾ ਰੱਖੇ ਹੋ ਇਹਨਾਂ 'ਚ ਪਲੇਟਾਂ ਪਾ ਪਈ ਡਸਟਬਿਨਾਂ 'ਚ।
0: ਹਾਂ
1: ਪਰ ਆਹਾਂ ਜੋ ਧਿਆਨ ਦੇਣਾ ਚਾਹੀਦਾ ਇਹਨਾਂ ਚੀਜ਼ਾਂ ਦਾ,
0: ਸਾਫ਼ ਸਫਾਈ ਦਾ ਆਹਾਂ ਧਿਆਨ ਰੱਖ ਗਏ ਨਾ ਤਾਂ ਦੇੜਾ ਤਿਸਤੇ ਪਰਿਆਵਰਨ ਵੀ ਸੁਰੱਖਿਅਤ ਰਹਿੰਦਾ। ਕਹਿੰਦਾ ਤਿੱਥੀ ਜੇ ਕਹੀਏ ਜਗ੍ਹਾ ਮੇਲੇ ਗੇਲੇ ਲੱਗੀ ਦਿੰਦੇ ਤਿੱਥੀ ਪਾਈ ਕੂੜਾ ਜਿਹਾ ਹੈ ਬੜਾ ਭਾਰੀ ਜ਼ਿਆਦਾ ਨਹੀਂ ਫੈਲਦਾ, ਨਾ ਤਾਂ ਤੂੰ ਦੇਖਿਆ ਹੋਣਾ ਪਈ ਅੱਜ ਕੁਛ ਕਿਛ ਹੀ ਜੀ, ਤਾਂ ਅਗਰ ਕੱਲ੍ਹ ਤਿੱਥੀ ਆਹਾਂ ਜਾਣ ਤਾਂ ਬੜਾ ਭਾਰੀ ਗੰਦ ਪਈ ਦਾ ਹੁੰਦਾ, ਸਫਾਈ ਗਿਆ ਜੇ ਐਸੇ ਮਾਲਕ ਲੱਗੀ ਦੇ ਹੁੰਦੇ ਕੋਈ ਖੇਤ ਰਹਿੰਦੇ ਕੋਈ ਕੁਛ ਕੋ ਕੁਛ, ਤਾਂ ਅਗਰ ਆਹਾਂ ਸਾਰੇ ਸਫਾਈ ਦਾ ਧਿਆਨ ਰੱਖਣ ਤਾਂ ਇਹ ਗੰਦ ਜੇ ਐਸਾ ਪੈਣਾ ਹੀ ਨਹੀਂ ਹੈ ਨਾ।
1: ਹਾਂ ਕਹਿੰਦੇ ਖਿਆਲ ਹਾਂਜੋ ਰੱਖਣਾ ਚਾਹੀਦਾ ਨਾ, ਕਿਉਂਕਿ ਸਾਰਿਆਂ 'ਤੇ ਪਹਿਲੇ ਜ਼ਿੰਮੇਵਾਰੀ ਜੇ ਐਸਾ ਆਉਂਦੀ ਹੈ ਕਿ ਆਹਾਂ ਪਰਿਆਵਰਨ ਜੋ ਸਾਫ਼ ਰੱਖਣ, ਕਹਿੰਦੇ ਆਪਣੇ ਨੇੜੇ ਤੇੜੇ ਜੇ ਐਸਾ ਸਾਫ਼ ਸਫਾਈ ਰੱਖਣ
0: ਜੀ। ਕਹਿੰਦੇ ਕਈ ਵਾਰ ਆਹ ਕਿਆ ਕਰਦੇ ਭਈ ਦੂਜਿਆਂ ਜੋ ਆਹਾਂ ਗਲਾਉਂਦੇ ਜੀ ਸਾਫ਼ ਸਫਾਈ ਰੱਖਣੀ ਦੇ ਆ ਕੰਮ ਕਰਨਾ ਦੇ ਆ ਕੰਮ ਕਰਨਾ, ਕਹਿੰਦੇ ਆਪੀ ਤੀਹ ਚੀਜ਼ਾਂ ਪਰ ਅਮਲ ਜੇ ਐਸੇ ਨਹੀਂ ਕਰਦੇ ਵੀ ਹਨ, ਤਾਂ ਅਗਰ ਆਹ ਆਪੀ 'ਚ ਸੁਧਾਰ ਕਰਕੇ ਆਹ ਅੱਛਾ ਕੰਮ ਕਰਕੇ ਤੀਆਂ ਮੇਲੇ ਹੋ ਗਏ ਦੇ ਕੁਤੀ ਤਾਂ ਕੂੜਾ ਜੇ ਇਹ ਡਸਟਬਿਨਾਂ 'ਚ ਪਾਂਗੇ ਤਾਂ ਆਹਦੇ ਬੱਚਿਆਂ ਵੀ ਦਿਖਣਾ ਭਈ ਇਹ ਕੂੜਾ ਸਹੀ ਜਗ੍ਹਾ ਪਰ ਰੱਖਾ ਦੇ, ਤਾਂ ਆਹ ਵੀ ਕੂੜਾ ਜੇ ਐਸੇ ਡਸਟਬਿਨਾਂ 'ਚ ਹੀ ਪਾਉਣਾ, ਫਿਰ ਹੀ ਜਿਹਾ ਹੈ ਦੂਜਿਆਂ 'ਚੋਂ ਕੋਈ ਵੀ ਸੀਖ ਜਿਹਾ ਐਸਾ ਦੇਣੀ ਤਾਂ ਕਿ ਆਹਦਾ ਉਦਾਹਰਣ ਜਿਹਾ ਹੈ ਤਿੰਨ ਅੱਗੇ ਅੱਛਾ ਪੇਸ਼ ਹੋ ਸਕੇ ਹੈ ਨਾ।